0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰਤੁਕ ਸਾਸਨਾ ਨੰ ਤਾਂ ਸੌ ਨੇ ਸਾਸਨਿਕ ਖੋਂ ਤੁਨ ਪਿੰ ਖੁੰਡੀ ਪ੍ਰਸ਼ਨ ਲੈ ਪ੍ਰਥੇ ਥਾਈ ਖੋਂ ਰਾਓ ਸਾਮਾ ਯੂ ਰੂਮ ਕੰਡਾਈ ਨਾਈ ਸੰਗ ਖੁਮ ਕੀ ਰੇਕ ਵਾ ਪਹੂ ਵਥਨ ਥਮ ਸํานักงาน
2: ขัดแย้งน่ะถ้าเป็นภาษาบาลีคือคําว่าอุปัทธวะภาษาไทยก็คืออุบาทมีการขัดแย้งที่ไหนมีอุบาทที่นั่นนั้นต้องไม่มีการขัดแย้งต้องมีการทําความเข้าใจซึ่งกันและกันต้องบรรเทาความเห็นแก่ตัวจึงจะทําความเข้าใจแก่กันและกันได
3: ้สารธรรมเพื่อมวลชนโดยพระธรรมโกษาจารย์พุทธทาสภิกขุ